0: ਗੱਲ
1: ਮੈਂ ਕਿਆ ਸੋਚ ਕੇ
0: ਚਾਹੇ ਵਿਕ ਜਾਏ ਪਗੜੀ ਮੇਰੀ ਚਾਹੇ ਵਿਕ ਜਾਏ ਹਲ ਲੈ ਦੂੰਗਾ ਤੂੰ ਜੋ ਮੰਗੇ ਇੱਕ ਬਾਰ ਠਮਕੇ ਚੱਲ ਜ਼ਰਾ ਲਚਕ ਲਚਕ ਕੇ ਜ਼ਰਾ ਮਟਕ ਮਟਕ ਕੇ ਲਟ ਝਟਕ ਝਟਕ ਕੇ